ਦੋਸਤ ਗੁਜਰ ਹਲਨ ਜਿਹਾ ਨਾਲ ਅਖੰਡਾ ਹਲੰਦਾ ਸੀ ਮੁਹੰਮਦ ਇਕਬਾਲ ਲਾਸ਼ਾਰੀ ਜਲੋਰੀ ਅਮੀਰਪੁਰ ਖਾਸ ਖਾਂ ਆਸਿਫ ਅਲੀ ਚਾਚੜ ਵਾਸਿਫ ਬੁਕਟੀ ਮਾਹੋਟਨ ਖਾਂ ਐਂ ਯਾਸਮੀਨ ਮਲਕ ਮੀਰਪੁਰ ਖਾਸ ਖਾਂ ਫਕੀਰ ਮਹਰਮ ਜਤੋਈ ਥਰੜੀ ਆਗਾ ਖਾਨ ਜਤੋਈ ਖਾਂ ਐਂ ਚੰਨੇਸਰ ਭੈਣ ਆਜ਼ਾਦ ਭੈਣ ਮੋਹਰੇ ਖਾਂ ਜ਼ੋਹੇਬ ਕਟਬਰ ਜ਼ਿਨਲਾਬਦੀਨ ਐਂ ਮਸਹਬ ਕਟਬਰ ਰਹਿਮਤਪੁਰ ਮਹਲੇ ਲਾੜਕਾਣੇ ਖਾਂ ਐਂ ਅਸਾਂ ਭਾਅ ਵਕਾਰ ਜਤੋਈ ਯੂਨਿਸ ਜਤੋਈ ਐਂ ਪ੍ਰਦੀਪ ਰਾਜਾ ਪੀਰ ਸ਼ੇਰ ਖਾਂ ਭਾਇਰਨਿ ਜੀ ਵੱਡੀ ਮਿਹਰਬਾਨੀ ਗੋਠ ਮੋਲੇ ਰਣੇ ਮਾਸ਼ੀ ਲਗੇ ਵਜਨ ਮਹਰਨ ਖਾਂ ਜ਼ਮੀਰ ਹੁਸੈਨ ਸੋਲੰਗੀ ਮੁਖਤਿਆਰ ਅਲੀ ਸੋਲੰਗੀ ਜ਼ਹੀਰ ਅਬਾਸ ਸੋਲੰਗੀ ਐਂ ਨੰਡੜੋ ਵਫਾ ਹੁਸੈਨ ਗੋਠ ਕੰਗਨ ਖਾਂ ਗੁਲਾਬ ਖਾਨ ਕੁੰਭਰ ਸ਼ੋਏਬ ਅਲੀ ਐਂ ਗੁਲਾਮ ਰਸੂਲ ਕੁੰਭਰ ਗੋਠ ਅਹਿਮਦ ਖਾਨ ਲਾਸ਼ਾਰੀ ਲਗੇ ਜੂਣਨ ਖਾਂ ਨਿਆਜ਼ ਅਲੀ ਲਾਸ਼ਾਰੀ ਨੰਡੜੋ ਸ਼ਾਹਜ਼ੇਬ ਲਾਸ਼ਾਰੀ ਗੋਠ ਹਸੂ ਜਤੋਨ ਖਾਂ ਮੁਹੰਮਦ ਮੂਸਾ ਜਤੋਈ ਯਾਰ ਮੁਹੰਮਦ ਜਤੋਈ ਨਸਰੁੱਲਾ ਜਤੋਈ ਗੋਠ ਮੁਹੰਮਦ ਕਾਸਿਮ ਚਾਂਡਿਓ ਖਾਂ ਅਲੀ ਅਕਬਰ ਚਾਂਡਿਓ ਮੋਹਸਨ ਅਹਸਨ ਫਹਦ ਅਹਦ ਸ਼ਾਦਾਬ ਚਾਂਡਿਓ ਐਂ ਗੋਠ ਛੁਟੋ ਮਕਸੀ ਲਗੇ ਕੰਗਨ ਖਾਂ ਸਿਕੰਦਰ ਅਲੀ ਮਕਸੀ ਅਕਬਰ ਖਾਨ ਮਕਸੀ ਨਾਰਾ ਸਟਾਫ ਸਖਰ ਲਗੇ ਸਬਜ਼ੀ ਮੰਡੀ ਖਾਂ ਏਜਾਜ਼ ਅਲੀ ਜੁਣੇ ਜੋ ਮੁਨੀਬ ਰਹਿਮਾਨ ਐਂ ਮੁਜੀਬ ਰਹਿਮਾਨ ਜੁਣੇ ਜੋ ਯਾਰ ਮੁਹੰਮਦ ਕਲੋੜਾ ਕਾਲੋਨੀ ਲਾੜਕਾਣੇ ਖਾਂ ਫੌਜੀ ਇਰਸ਼ਾਦ ਮਹੇਸਰ ਫਕੀਰ ਏਜਾਜ਼ ਅਲੀ ਕਲੋੜੋ ਡਾਕਟਰ ਰਿਜ਼ਵਾਨ ਅਲੀ ਮਾਜਿਦ ਅਲੀ ਜਤੋਈ ਐਂ ਨਿਸਾਰ ਜਤੋਈ ਹਰਸਾ ਜੀ ਗੜੀ ਕੋਰਕਾਣੀ ਖਾਂ ਸੂਮਰ ਫਕੀਰ ਕੋਰਕਾਣੀ ਅਸਾਂ ਜੇ ਪ੍ਰੋਗਰਾਮ ਬੁਧਨ ਪਿਆ ਦੋਸਤਾਂ ਜੀ ਵੱਡੀ ਮਿਹਰਬਾਨੀ ਐਂ ਹੀ ਖੂਬਸੂਰਤ ਨਗਮੋ ਆਹੇ ਅਵਾਂ ਦੋਸਤਾਂ ਜੀ ਨਾਮ ਪਿਆ ਕਿਉਂ